0: ਜੀ ਮੈਂ ਹਾਂ ਹਰਭਜਨ ਮਾਨ। ਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: Olive Sonor Radio Network, Qatar's number one Asian radio network.

0: ਕਿਦਾਂ ਦੀ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਦੇਖੋ ਯਾਰ, ਅੱਜ ਮੇਰਾ ਬਰਥਡੇ ਹੈ ਔਰ ਆਪ ਲੋਗੋਂ ਨੇ ਬੜੇ ਅੱਛੇ ਤਰੀਕੇ ਸੇ ਮੁਝੇ ਬਹੁਤ ਸਾਰੀ ਵਿਸ਼ਿਸ਼ ਭੇਜੀ। ਹਰ ਕਿਸੇ ਨੇ ਮੁਝੇ ਆਪਣੇ ਆਪਣੇ ਤਰੀਕੇ ਸੇ ਕ੍ਰੀਏਟਿਵ ਵਿਸ਼ ਜੋ ਹੈ ਵੋ ਭੇਜੀ ਹੈ, ਲੇਕਿਨ ਯੇ ਵਾਲੀ ਵਿਸ਼ ਜੋ ਇਹਨਾਂ ਨੇ ਜਿਸ ਤਰ੍ਹਾਂ ਸੇ ਮੁਝੇ ਭੇਜੀ ਹੈ, ਐਸੇ ਮੁਝੇ ਕਭੀ ਕਿਸੀ ਨੇ ਨਹੀਂ ਬੋਲਾ।
1: ਹੈਲੋ ਸਿਮਰਨ, ਹੈਪੀ ਬਰਥਡੇ।
0: ਥੈਂਕ ਯੂ ਸੋ ਮਚ। ਥੈਂਕ ਯੂ ਸੋ ਮ਱ਚ।
1: ਬੈਸਟ ਵਿਸ਼ਸ,
0: ਬਹੁਤ ਬਹੁਤ ਸ਼ੁਕਰੀਆ।
1: Enjoy your birthday.
0: Mm-hmm.
1: Eat whatever you want. I will pay for you. No issue. You can send me your foreign number. Okay. Thank you. My name is Surit.
0: Surit, thank you so much. कहते हैं कि जो आपका मन करे वो खा लीजिए। आप मुझे अपना foreign number भेज दीजिएगा, मैं pay कर दूंगा। Sweet यार, आप लोग कितने प्यारे हो यार। 8:18:36 स्टूडियो की घड़ी पे रात हो चुकी है। सावली सी रात के लिए बहुत ही सावला सा गाना।